ਮੁੰਡਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ ਹਿੰਥਾ ਕਾਲ ਕੁਵਾਰੀ ਕਾਇਆ ਜੁਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ ਆਦੇਸ਼ ਤਿਸੇ ਆਦੇਸ਼ ਆਦ ਅਨਿਲ ਅਨਾਦ ਅਨਾਹਤ।

ਹੀ ਰਹਿ ਪਿਆਸਾ ਤੋ ਮੈਂ ਛੱਡ ਕੋਈ ਅਵਰ ਨਾ ਧਿਆਉ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਦੈ ਮੁਝੈ ਅਵਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰਿਓ ਰੱਛਾ ਰਾਖ ਲਿਓ ਮੈਂ ਰਾਖਣ ਹਾਰੇ ਸਾਹਿਬ ਸੰਤ।

0: ਤੁਸੀਂ ਸੁਣੇ ਹੋ ਆਪਣਾ ਪੰਜਾਬ ਸੋਨੀ ਤੇ ਵਿਸ਼ਾਲ ਦੇ ਨਾਲ ਔਨ ਈਸਟ ਐਫ ਐਮ ਕੈਨੀਅਸ ਪ੍ਰੀਮੀਅਰ ਏਸ਼ੀਆ ਮਿਕਸ ਤੇ ਅੱਜ ਸਾਡੇ ਨਾਲ ਸਟੂਡੀਓ ਵਿੱਚ ਹੈਗੇ ਆ ਮਿਸਟਰ ਸੁਰਿੰਦਰ ਸਿੰਘ ਡਡਿਆਲਾ ਅਸੀਂ ਗੱਲ ਕਰ ਰਹੇ ਸੀ ਅਬਾਊਟ ਮੈਨਸ ਹੈਲਥ ਡਿਸਿਪਲਿਨ ਐਂਡ ਓਵਰਆਲ ਵੈਲ ਬੀਇੰਗ ਸੋ ਹੁਣ ਸੁਰਿੰਦਰ ਜੀ ਸੀਰੀਅਸ ਗੱਲਾਂ ਬਹੁਤ ਹੀ ਹੋ ਗਈਆਂ ਹੁਣ ਆ ਗਿਆ ਟਾਈਮ ਰੈਪਿਡ ਫਾਇਰ ਦਾ ਅਸੀਂ ਤੁਹਾਨੂੰ ਕਈ ਸਵਾਲ ਪੁੱਛਾਂਗੇ ਤੇ ਸਿਰਫ ਪਹਿਲਾ ਜਵਾਬ ਜੋ ਦਿਮਾਗ 'ਚ ਆਵੇ ਉਹ ਬੋਲੋ
1: ਚੋਇਸਿਸ ਤੁਹਾਨੂੰ ਦੇਵਾਂਗੇ ਨਾਲੇ ਸਿਰਫ ਤੁਸੀਂ ਇੱਕ ਚੂਜ਼ ਕਰਨਾ ਸੋ ਮਾਰਨਿੰਗ ਰਨ ਜਾਂ ਈਵਨਿੰਗ ਰਨ
2: ਮਾਰਨਿੰਗ ਰਨ
0: ਚਾਹ ਜਾਂ ਕੌਫੀ
2: ਕੌਫੀ
1: ਅੱਛਾ ਲਿਫਟ ਜਾਂ ਪੌੜੀਆਂ ਸਟੇਅਰਸ ਜਾਂ ਲਿਫਟ
2: ਪੌੜੀਆਂ
0: ਮੈਰਾਥਨ ਔਰ ਅ ਰਿਲੈਕਸਿੰਗ ਹੌਲੀਡੇ
2: ਮੈਰਾਥਨ
1: ਤੁਹਾਡੀ ਫੇਵਰੇਟ ਪੰਜਾਬੀ ਡਿਸ਼
2: ਪਨੀਰ
0: ਫੇਵਰੇਟ ਚੀਟ ਮੀਲ
2: ਸੋਰੀ
0: ਫੇਵਰੇਟ ਚੀਟ ਮੀਲ ਜੋ ਤੁਹਾਨੂੰ ਪਤਾ ਇਟਸ ਨੋਟ ਗੁੱਡ ਫਾਰ ਯੋਰ ਬੋਡੀ ਬਟ ਤੁਸੀਂ ਇਸ ਤੋਂ ਪਸੰਦ ਕਰਦੇ ਹੈ
2: ਪੀਜ਼ਾਸ
1: ਹਾਂਜੀ ਲਾਸਟ ਵਨ ਹੁਣ ਤੁਸੀਂ ਇਹ ਸੈਂਟੈਂਸ ਫਿਨਿਸ਼ ਕਰਨਾ ਮੈਂ ਸ਼ੁਰੂ ਕਰੂੰਗਾ ਸੈਂਟੈਂਸ ਯੂ ਹੈਵ ਟੂ ਫਿਨਿਸ਼ ਦ ਸੈਂਟੈਂਸ ਸੋ ਜ਼ਿੰਦਗੀ ਦਾ ਅਸਲੀ ਰਾਜ਼
2: ਸਿਹਤ ਹੈ
1: ਵਾਹ ਮੈਨੂੰ ਪਤਾ ਸੀ ਆਈ ਐਮ ਨੋਟ ਸਰਪ੍ਰਾਈਜ਼ਡ ਅਬਾਊਟ ਦੈਟ ਹਾਂਜੀ ਐਂਡ ਇੱਕ ਸਾਡੇ ਨਾਲ ਹੋਰ ਖਾਸ ਮਹਿਮਾਨ ਆ ਸਟੂਡੀਓ ਦੇ ਵਿੱਚ ਵੀ ਹੈਵ ਗੋਟ ਅਵਤੇਜ ਹੂ Navtej, who is the son of Mr. Surinder Singh Tadiala ji. And Tusi, welcome to the studio. And I want to ask you this. I'm very inspired by your father. And now you have to describe your father in three words.
3: Thank you for having me on the show. In three words, inspiring, motivating, and strong.
1: Oh, wow, well said. And I think a lot of people have been inspired today. So thank you so much, Surinder Singh Ji, for coming to the studio.
0: So Surinder Singh Ji and Mr. Navtej Singh Ji, aaj sade naal apna sama bitaune layi apne tajrube, soch te inspiration sade listeners naal sanje karan layi tuhada bahut bahut dhanwad.
1: ਬਿਲਕੁਲ ਅਤੇ ਹੈਲਥ ਫਿਟਨੈਸ ਅਤੇ ਡਿਸਿਪਲਿਨ ਬਾਰੇ ਅੱਜ ਦੀਆਂ ਗੱਲਾਂ ਤੋਂ ਯਕੀਨ ਬਹੁਤ ਲੋਕਾਂ ਨੂੰ ਮੋਟੀਵੇਸ਼ਨ ਮਿਲੀ ਹੋਊਗੀ
0: ਅਸੀਂ ਤੁਹਾਨੂੰ ਤੁਹਾਡੇ ਬਿਜ਼ਨਸ ਕਮਿਊਨਿਟੀ ਸੇਵਾ ਅਤੇ ਆਉਣ ਵਾਲੇ ਮੈਰਾਥਨਸ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੇ ਹਨ
1: ਧੰਨਵਾਦ ਸੁਰਿੰਦਰ ਸਿੰਘ ਜੀ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਜਲਦੀ ਹੀ ਦੁਬਾਰਾ ਆਪਣਾ ਪੰਜਾਬ ਦੇ ਨਾਲ ਨਾਲੇ ਸਾਡੇ ਨਾਲ ਜੁੜੋਗੇ
3: Anytime you want to invite me, I'll be there for you.
1: Perfect. Done. Thank you so much. And asi vadya hun agle ghante de vich jithe apna Punjab te hor chatpatiyan gallan chal rahiyan.
4: East FM, Kenya's premier Asian mix.

0: ਤੁਸੀਂ ਸੁਣ ਰਹੇ ਹੋ ਆਪਣਾ ਪੰਜਾਬ ਸੋਨੀ ਤੇ ਵਿਸ਼ਾਲ ਦੇ ਨਾਲ ਔਨ ਈਸਟ ਐਫਐਮ ਕੈਨੀਅਸ ਪ੍ਰੀਮੀਅਰ ਏਸ਼ੀਅਨ ਮਿਕਸ ਤੇ ਅੱਜ ਦੇ ਪਹਿਲੇ ਘੰਟੇ ਵਿੱਚ ਅਸੀਂ ਸੁਰਿੰਦਰ ਸਿੰਘ ਡਡਿਆਲਾ ਜੀ ਤੋਂ ਬਹੁਤ ਕੁਝ ਸਿੱਖਿਆ ਸਿਹਤ ਡਿਸਪਲਿਨ ਤੇ ਐਕਟਿਵ ਲਾਈਫ ਸਟਾਈਲ ਬਾਰੇ
1: ਬਿਲਕੁਲ ਨਾਲੇ ਹੁਣ ਅਸੀਂ ਉਹ ਗੱਲਾਂ ਨੂੰ ਅੱਗੇ ਲੈ ਕੇ ਚੱਲਦੇ ਹਾਂ ਸਵਾਲ ਇਹ ਆ ਕਿ ਸਾਡੀ ਪੰਜਾਬੀ ਕਮਿਊਨਿਟੀ ਪਹਿਲਾਂ ਜ਼ਿਆਦਾ ਹੈਲਥੀ ਸੀ ਜਾਂ ਅੱਜ ਆ ਨਾਲੇ ਚਲੋ ਇਸ ਗੱਲ ਦਾ ਆਪਾਂ ਜਵਾਬ ਮਿਲ ਕੇ ਲੱਭਦੇ ਹਾਂ ਲੇਕਿਨ ਇਸ ਤੋਂ ਪਹਿਲਾਂ ਅਸੀਂ ਅੱਗੇ ਵਧੀਆ ਸ਼ੋਅ ਅੱਗੇ ਵਧਾਈਏ ਇੱਕ ਬਹੁਤ ਹੀ ਵਧੀਆ ਐਕਟੀਵੇਸ਼ਨ ਤਾਂ ਨਹੀਂ ਕਿ ਬਹੁਤ ਹੀ ਵਧੀਆ ਇਵੈਂਟ ਅਸੀਂ ਕੱਲ੍ਹ ਅਟੈਂਡ ਕੀਤਾ ਸੋਨੀ ਨਾਲੇ ਮੈਂ ਐਂਡ ਵੀ ਆਰ ਐਕਚੁਅਲੀ ਵੈਰੀ ਵੈਰੀ ਹੈਪੀ ਐਂਡ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਇਵੈਂਟ ਅਸੀਂ ਅਟੈਂਡ ਕੀਤੀ ਸੀ ਕੱਲ੍ਹ ਇਹ ਸੀਗਾ ਦ ਮੂਵੀ ਪ੍ਰੀਮੀਅਰ ਆਫ ਕੈਰੀ ਔਨ ਜੱਟਾ 4 ਨਾਲੇ ਇਹ ਔਰਗਨਾਈਜ਼ ਕੀਤਾ ਸੀਗਾ ਸਿੱਖ ਵੂਮੈਨ ਸੋਸਾਇਟੀ ਨੇ ਸੋਨੀ ਕਿੱਦਾਂ ਲੱਗਿਆ ਤੁਹਾਨੂੰ ਮੂਵੀ ਕਿੱਦਾਂ ਲੱਗੀ ਪਹਿਲਾਂ
0: ਮੂਵੀ ਬਹੁਤ ਚੰਗੀ ਆਈ ਥਿੰਕ ਮੇਰਾ ਢਿੱਡ ਅੱਜ ਤਾਂ ਸਵੇਰੇ ਬਹੁਤ ਦੁਖਦਾ ਸੀਗਾ ਹੱਸ ਹੱਸ ਕੇ ਸੀਰੀਅਸਲੀ ਇਟ ਵਾਸ ਸੋ ਫਨੀ
1: ਹਾਂਜੀ ਨਹੀਂ ਨਹੀਂ ਬਹੁਤ ਹੀ ਵਧੀਆ ਮੂਵੀ ਸੀਗੀ ਨਾਲੇ ਸਾਨੂੰ ਬਹੁਤ ਹੀ ਮਜ਼ਾ ਆਇਆ ਅਸੀਂ ਧੰਨਵਾਦ ਕਰਨਾ ਚਾਹਵਾਂਗੇ ਦ ਚੇਅਰਪਰਸਨ ਮਿਸਿਸ ਸੁਰਿੰਦਰ ਕੌਰ ਖਾਲਸਾ ਨਾਲੇ ਉਹਨਾਂ ਦੀ ਸਿੱਖ ਵੂਮੈਨ ਸੋਸਾਇਟੀ ਦੀ ਪੂਰੀ ਟੀਮ ਦਾ ਕਿ ਤੁਸੀਂ ਸਾਨੂੰ ਉੱਥੇ ਬੁਲਾਇਆ ਨਾਲੇ ਮੂਵੀ ਅਸੀਂ ਅਟੈਂਡ ਦੇਖੀ ਐਂਡ ਸਾਰਿਆਂ ਨੂੰ ਮੈਂ ਤਾਂ ਕਹਿੰਦਾ ਕਿ ਆਡੀਅੰਸਿਸ ਨੂੰ ਵੀ ਬਹੁਤ ਹੀ ਮਜ਼ਾ ਆਇਆ
0: ਬਿਲਕੁਲ ਬਿਲਕੁਲ ਐਵਰੀਵਨ ਵਾਸ ਬਜ਼ਿੰਗ ਸਾਰੇ ਹੱਸ ਰਹੇ ਸੀ ਖੁਸ਼ ਸੀ ਗੱਲਾਂ ਕਰਦੇ ਸੀ ਇਟ ਵਾਸ ਵੈਰੀ ਨਾਈਸ ਐਟਮੋਸਫੇਅਰ ਦ ਵਾਈਬ ਵਾਸ ਦੇਅਰ
1: ਕੱਲ ਮੈਨੂੰ ਇਦਾਂ ਲੱਗੇ ਕਿ ਯੂ نو ਕਈ ਚਿਹਰੇ ਮੈਂ ਇੰਨੇ ਸਾਲਾਂ ਬਾਅਦ ਦੇਖੇ ਆਈ ਥਿੰਕ ਦ ਪੰਜਾਬੀ ਕਮਿਊਨਿਟੀ ਵਾਸ ਜਸਟ ਆਈ ਥਿੰਕ ਸਾਰੇ ਇਕੱਠੇ ਹੋਏ ਕੱਲ
0: ਸਾਰੇ ਇਕੱਠੇ ਆਫਟਰ ਲੌਂਗ ਟਾਈਮ
1: ਆਫਟਰ ਲੌਂਗ ਟਾਈਮ ਮੈਨੂੰ ਲੱਗਦਾ ਕਿ ਇਹ ਨਾ ਮੂਵੀ ਪ੍ਰੀਮੀਅਰ ਆਪਾਂ ਨੂੰ ਜ਼ਿਆਦਾ ਕਰਨੇ ਚਾਹੀਦੇ
0: ਬਿਲਕੁਲ ਬਿਲਕੁਲ
1: ਹਾਂਜੀ ਤੁਸੀਂ ਸਾਡੇ ਨਾਲ ਜੁੜੇ ਰਹੋ ਆਪਣਾ ਪੰਜਾਬ ਤੇ ਜਿੱਥੇ ਤੁਹਾਡਾ ਬੁਝਾਰਤ ਬੁਝਾਉਣ ਦਾ ਮੌਕਾ ਹੁਣ ਦਵਾਂਗੇ ਥੋੜੇ ਦੇਰ ਦੇ ਵਿੱਚ East FM Asian Mix.

0: ਇਸ ਗਾਣਾ ਸਿਰਫ ਈਸਟ ਐਫ ਐਮ ਤੇ ਖੇਨੀਅਸ ਪ੍ਰੀਮੀਅਰ ਮੇਕ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਆਪਣਾ ਪੰਜਾਬ ਵਿਦ ਸੋਨੀਆ ਐਂਡ ਵਿਸ਼ਾਲ ਨਾਲੇ ਅੱਜ ਸਾਡੇ ਕੋਲ ਜਿਮ ਨੇ ਫਿਟਨੈਸ ਵਾਚਸ ਨੇ ਯੂਟਿਊਬ ਵਰਕਆਊਟਸ ਨੇ
1: ਪਰ ਨਾਲ ਹੀ ਫਾਸਟ ਫੂਡ ਆਫਿਸ ਜੌਬਸ ਟ੍ਰੈਫਿਕ ਤੇ ਮੋਬਾਈਲ ਸਕਰੀਨਸ ਵੀ ਨੇ
0: ਬਿਲਕੁਲ ਤਾਂ ਅਸਲੀ ਸਵਾਲ ਕੀ ਟੈਕਨੋਲੋਜੀ ਨੇ ਸਾਡੀ ਸਿਹਤ ਸੁਧਾਰੀ ਆ ਜਾਂ ਅਸੀਂ ਕੁਝ ਪੁਰਾਣੀਆਂ ਚੰਗੀਆਂ ਆਦਤਾਂ ਪਿੱਛੇ ਛੱਡ ਚੁੱਕੇ ਨੇ
1: ਥੋੜ੍ਹੀ ਦੇਰ ਬਾਅਦ ਅਸੀਂ ਇਹ ਵੀ ਪੁੱਛਾਂਗੇ ਕਿ ਤੁਹਾਡੇ ਘਰ ਦੀ ਕਿਹੜੀ ਹੈਲਥੀ ਆਦਤ ਅੱਜ ਵੀ ਚੱਲਦੀ ਆ
0: ਹਾਂਜੀ ਨਾਲੇ ਹੁਣ ਬੁਝਾਰ ਬੁਝਾਉਣ ਦਾ ਤੁਹਾਨੂੰ ਮੌਕਾ ਦੇ ਰਿਹਾ ਅੱਜ ਦੀ ਬੁਝਾਰਤ ਆ ਇਹ ਕਿ ਕਾਲਾ ਆ ਪਰ ਕੰਨ ਨਹੀਂ ਕਾਲਾ ਆ ਪਰ ਕੰਨ ਨਹੀਂ ਉੱਡਦਾ ਆ ਪਰ ਪੰਛੀ ਨਹੀਂ ਕਾਲਾ ਆ ਪਰ ਕੰਨ ਨਹੀਂ ਉੱਡਦਾ ਆ ਪਰ ਕੰਨ ਨਹੀਂ ਕਾਲਾ ਆ ਪਰ ਕੰਨ ਨਹੀਂ ਉੱਡਦਾ ਆ ਪਰ ਪੰਛੀ ਨਹੀਂ
1: ਕਾਲਾ ਆ ਪਰ ਕਾਂ ਨਹੀਂ
0: ਫੋਨ ਕਰ ਸਕਦੇ ਹੋ 07110416106
2: Kenya's premier Asian mix.

0: 7:30 ਹੋ ਗਏ ਨੇ ਤੇ ਤੁਸੀਂ ਸੁਣ ਰਹੇ ਹੋ ਆਪਣਾ ਪੰਜਾਬ ਸੋਨੀ ਤੇ ਵਿਸ਼ਾਲ ਦੇ ਨਾਲ ਔਨ ਈਸਟ ਐਫ ਐਮ ਕੈਨੀਅਸ ਪ੍ਰੀਮੀਅਰ ਏਸ਼ੀਆ ਮਿਕਸ। ਹੁਣ ਵਿਸ਼ਾਲ, ਮੈਨੂੰ ਲੱਗਦਾ ਆ ਕਿ ਅੱਜ ਦੀ ਇੰਟਰਵਿਊ ਸੁਣ ਕੇ ਬਹੁਤ ਲੋਕ ਸੋਚ ਰਹੇ ਹੋਣਗੇ ਕਿ ਯਾਰ ਸਾਡੇ ਮੰਮੀ ਡੈਡੀ ਜਾਂ ਦਾਦਾ ਦਾਦੀ ਕਿੰਨੇ ਐਕਟਿਵ ਹੁੰਦੇ ਸੀ, ਹੈ ਨਾ।
1: 100% ਮੈਨੂੰ ਯਾਦ ਹੈ ਕਿ ਸਾਡੇ ਘਰ ਦੇ ਵੱਡੇ ਬਾਜ਼ਾਰ ਜਾਣ ਲਈ ਵੀ ਪੈਦਲ ਹੀ ਨਿਕਲ ਜਾਂਦੇ ਸੀਗੇ। ਕਿਸੇ ਨੇ ਸਟੈਪ ਕਾਊਂਟਰ ਨਹੀਂ ਪਾਇਆ ਹੁੰਦਾ ਸੀ, ਪਰ ਹਰ ਰੋਜ਼ ਐਟਲੀਸਟ 10,000 ਜਾਂ 12,000 ਕਦਮ ਆਰਾਮ ਨਾਲ ਹੋ ਜਾਂਦੇ ਸੀ।
0: ਤੇ ਘਰ ਦੇ ਕੰਮ ਵੀ ਕਿੰਨੇ ਫਿਜ਼ੀਕਲ ਹੁੰਦੇ ਸੀ, ਸਫਾਈ, ਕੁਕਿੰਗ, ਸ਼ਾਪਿੰਗ, ਹਰ ਚੀਜ਼ ਵਿੱਚ ਮੂਵਮੈਂਟ ਸੀ, ਹੈ ਨਾ।
1: ਬਿਲਕੁਲ, ਅੱਜ ਅਸੀਂ ਮੂਵਮੈਂਟ ਲਈ ਟਾਈਮ ਕੱਢਦੇ ਹਾਂ, ਜਿਮ ਜਾਣਾ ਸ਼ੈਡਿਊਲ ਕਰਨਾ ਪੈਂਦਾ, ਵਾਕ ਪਲਾਨ ਕਰਨੀ ਪੈਂਦੀ ਆ। ਪਹਿਲਾਂ ਇਹ ਸਭ ਲਾਈਫ ਦਾ ਇੱਕ ਹਿੱਸਾ ਹੁੰਦੇ ਸੀ,
0: ਪਰ ਫਿਰ ਹੋਣਾ ਵੀ ਜ਼ਰੂਰੀ ਆ। ਅੱਜ ਸਾਡੇ ਕੋਲ ਅਵੇਅਰਨੈਸ ਵੀ ਬਹੁਤ ਜ਼ਿਆਦਾ ਆ, ਲੋਕ ਬਲੱਡ ਟੈਸਟ ਕਰਾਉਂਦੇ ਨੇ, ਨਿਊਟ੍ਰੀਸ਼ਨ ਸਮਝਦੇ ਨੇ, ਫਿਜ਼ੀਓਥੈਰੇਪੀ, ਯੋਗਾ, ਫਿਟਨੈਸ ਕਲਾਸਿਸ, ਇਹ ਸਭ ਪਹਿਲਾਂ ਇੰਨਾ ਕਾਮਨ ਨਹੀਂ ਸੀ, ਹੈ ਨਾ।
1: ਇਹ ਤਾਂ ਹੈ, ਤੇ ਇਸੇ ਕਰਕੇ ਇਹ ਕਹਿਣਾ ਵੀ ਠੀਕ ਨਹੀਂ ਕਿ ਪਹਿਲਾਂ ਸਭ ਕੁਝ ਪਰਫੈਕਟ ਸੀਗਾ ਤੇ ਅੱਜ ਸਭ ਕੁਝ ਗਲਤ।
0: ਤਾਂ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਆ ਕਿ ਤੁਹਾਨੂੰ ਕੀ ਲੱਗਦਾ, ਸਾਡੀ ਪਹਿਲੀ ਜਨਰੇਸ਼ਨ ਹੈਲਥੀਅਰ ਸੀ ਜਾਂ ਅੱਜ ਦੀ ਜਨਰੇਸ਼ਨ ਜ਼ਿਆਦਾ ਹੈਲਥ ਕੌਨਸ਼ੀਅਸ ਆ? WhatsApp ਤੇ ਟੈਕਸਟ ਜ਼ਰੂਰ ਕਰੋ ਔਨ 0701-106-106 ਤੇ ਅਸੀਂ ਤੁਹਾਡੇ ਮੈਸੇਜਸ ਸ਼ੋਅ 'ਚ ਪੜਾਂਗੇ।
1: ਹਾਂਜੀ, ਨਾਲੇ ਇੱਕ ਵਾਰੀ ਫਿਰ ਤੁਹਾਨੂੰ ਬੁਝਾਰਤ ਦਾ ਯਾਦ ਦਿਲਾ ਦਿੰਦੇ ਆ। ਬੁਝਾਰਤ ਇਹ ਹੈ ਕਿ ਕਾਲਾ ਆ ਪਰ ਕਾਂ ਨਹੀਂ, ਉੱਡਦਾ ਆ ਪਰ ਪੰਛੀ ਨਹੀਂ। ਬਹੁਤ ਸਾਰੇ ਸਾਨੂੰ ਜਵਾਬ ਆ ਰਹੇ ਨੇ, ਲੇਕਿਨ ਹਾਲੇ ਤੱਕ ਕਿਸੇ ਨੇ ਸਹੀ ਜਵਾਬ ਨਹੀਂ ਦਿੱਤਾ। ਹੁਣ ਤੁਹਾਨੂੰ ਸੁਰਾਗ ਦੇ ਦਿੰਦੇ ਹਾਂ, ਇਹ ਐਸੀ ਚੀਜ਼ ਆ ਜੇ ਇਹ ਜ਼ਿਆਦਾ ਹੋ ਜਾਵੇ ਨਾਲੇ ਅੱਖਾਂ 'ਚ ਪੈ ਜਾਵੇ, ਸਾਨੂੰ ਆਪਣੀਆਂ ਅੱਖਾਂ ਨੂੰ ਤਾਂ ਛਿੱਟਾ ਮਾਰਨਾ ਪੈਂਦਾ। ਕੀ ਆ ਇਹ? ਤੁਸੀਂ ਸਾਨੂੰ ਜਵਾਬ ਭੇਜ ਸਕਦੇ ਹੋ 0701-106-106।

0: ਕੁੜੀਆਂ ਹਾਂਡਦੀਏ ਇਹ ਗਾਣਾ ਸੀਗਾ ਚੱਲ ਰਿਹਾ ਇਸ ਟਾਈਮ ਔਨ ਈਸਟ ਐਫ ਐਮ ਖੇਡੀਆਂ ਪ੍ਰੀਮੀਅਰ ਏਸ਼ੀਅਨ ਮੇਕਸ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਆਪਣਾ ਪੰਜਾਬ ਵਿਸ਼ਾਲ ਅਤੇ ਸੋਨੀ ਦੇ ਨਾਲ ਨਾਲੇ ਹੁਣ ਗੱਲ ਕਰਦੇ ਹਾਂ ਖਾਣੇ ਦੀ ਕਿਉਂਕਿ ਪੰਜਾਬੀਆਂ ਦਾ ਫੇਵਰੇਟ ਟੋਪਿਕ ਇਹੀ ਹੁੰਦਾ
1: ਬਿਲਕੁਲ ਮੈਨੂੰ ਲੱਗਦਾ ਕਿ ਸਾਡੇ ਇੱਕ ਘਰਾਂ 'ਚ ਅੱਜ ਵੀ ਸਭ ਤੋਂ ਵੱਡੀ ਖੁਸ਼ੀ ਹੁੰਦੀ ਆ ਜਦੋਂ ਮੰਮੀ ਕਹਿੰਦੀ ਆ ਅੱਜ ਦਾਲ ਸਬਜ਼ੀ ਅਤੇ ਗਰਮ ਫੁਲਕੇ ਬਣੇ ਨੇ
0: ਨਾਲ ਬੂੰਦੀਦਾਰ ਰਾਇਤਾ ਹੋ ਜਾਵੇ ਤਾਂ ਮਜ਼ਾ ਆ ਜਾਵੇ ਸੱਚ ਯਾਰ ਪਹਿਲਾਂ ਘਰ ਦਾ ਖਾਣਾ ਆਲਮੋਸਟ ਰੋਜ਼ ਹੀ ਹੁੰਦਾ ਸੀ ਬਾਹਰ ਖਾਣਾ ਇੱਕ ਟ੍ਰੀਟ ਹੁੰਦੀ ਸੀਗੀ
1: ਅੱਜ ਉਲਟਾ ਹੋ ਗਿਆ ਆ ਬਿਜ਼ੀ ਸਕੈਡਿਊਲਸ ਕਰਕੇ ਕਈ ਵਾਰ ਟੇਕਅਵੇਜ਼ ਜਾਂ ਡਿਲੀਵਰੀ ਈਜ਼ੀ ਆਪਸ਼ਨ ਲੱਗਦੀ ਆ
0: ਹਾਂ ਪਰ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਅੱਜ ਦੀ ਜਨਰੇਸ਼ਨ ਲੇਬਲਸ ਪੜ੍ਹਦੀ ਆ ਕੈਲਰੀਜ਼ ਵੇਖਦੇ ਨੇ ਪ੍ਰੋਟੀਨ ਦੀ ਗੱਲ ਕਰਦੇ ਆ ਇਹ ਵੀ ਚੰਗੀ ਗੱਲ ਆ
1: ਹਾਂਜੀ ਅਤੇ ਸ਼ਾਇਦ ਆਨਸਰ ਇਹ ਨਹੀਂ ਕਿ ਓਲਡ ਵਰਸਿਸ ਨਿਊ ਆਨਸਰ ਬੈਲੈਂਸ ਆ ਜੇ ਮੰਮੀ ਦੇ ਹੱਥ ਦੀ ਦਾਲ ਹੋਵੇ ਅਤੇ ਨਾਲ ਥੋੜ੍ਹੀ ਐਕਸਰਸਾਈਜ਼ ਵੀ ਪਰਫੈਕਟ ਕੰਬੀਨੇਸ਼ਨ
0: ਬਿਲਕੁਲ ਹੁਣ ਤੁਸੀਂ ਸਾਨੂੰ ਦੱਸੋ ਤੁਹਾਡੇ ਘਰ ਵਿੱਚ ਕਿਹੜਾ ਟ੍ਰੈਡੀਸ਼ਨਲ ਪੰਜਾਬੀ ਖਾਣਾ ਅੱਜ ਵੀ ਰੈਗੂਲਰ ਬਣਦਾ ਹੈ ਅਤੇ ਤੁਸੀਂ ਸਮਝਦੇ ਹੋ ਕਿ ਉਹ ਹੈਲਥੀ ਵੀ ਆ ਨਾਲੇ ਸਾਨੂੰ ਜਵਾਬ ਆ ਰਹੇ ਨੇ ਮਿਸਿਸ ਸੁਮਨ ਤੁਸੀਂ ਸਾਨੂੰ ਬਿਲਕੁਲ ਸਹੀ ਜਵਾਬ ਦਿੱਤਾ ਨਾਲੇ ਇੱਕ ਵਾਰੀ ਫਿਰ ਹੁਣ ਫਾਈਨਲ ਤੁਹਾਨੂੰ ਮੈਂ ਸੁਰਾਗ ਦੇ ਰਿਹਾ ਹਾਂ ਠੀਕ ਆ ਬੁਝਾਰਤ ਇਹ ਆ ਕਿ ਕਾਲਾ ਆ ਪਰ ਕਾਂ ਨਹੀਂ ਉੱਡਦਾ ਆ ਪਰ ਪੰਛੀ ਨਹੀਂ ਜਦੋਂ ਆਪਾਂ ਅੱਗ ਬਾਲਦੇ ਹਾਂ ਉਹ ਚੋਂ ਕੀ ਨਿਕਲਦਾ ਤੁਸੀਂ ਸਾਨੂੰ ਜਵਾਬ ਭੇਜ ਸਕਦੇ ਹੋ 0701-1646-1646
2: More of Kenya's premier Asian mix East FM

0: ਤੁਸੀਂ ਸੁਣ ਰਹੇ ਹੋ ਆਪਣਾ ਪੰਜਾਬ ਸੋਨੀ ਤੇ ਵਿਸ਼ਾਲ ਦੇ ਨਾਲ ਔਨ ਈਸਟ ਐਫ ਐਮ ਕੈਨੀਅਸ ਪ੍ਰੀਮੀਅਰ ਏਸ਼ੀਆ ਮਿਕਸ ਤੇ ਮੈਨੂੰ ਲੱਗਦਾ ਆ ਕਿ ਅੱਜ ਦੀ ਗੱਲ ਤਾਂ ਇੱਕ ਇੱਕ ਹੀ ਕੰਕਲੂਜਨ ਨਿਕਲਦਾ ਆ ਕਿ ਹਰ ਜਨਰੇਸ਼ਨ ਕੋਲ ਕੁਛ ਸਿੱਖਣ ਲਈ ਹੁੰਦਾ ਆ
1: ਬਿਲਕੁਲ ਅਸੀਂ ਆਪਣੇ ਵੱਡਿਆਂ ਤੋਂ ਡਿਸਿਪਲਿਨ ਘਰ ਦਾ ਖਾਣਾ ਵਾਕਿੰਗ ਤੇ ਐਕਟਿਵ ਲਾਈਫ ਸਟਾਈਲ ਸਿੱਖਦੇ ਹਾਂ
0: ਤੇ ਅੱਜ ਦੀ ਜਨਰੇਸ਼ਨ ਤੋਂ ਹੈਲਥ ਅਵੇਅਰਨੈਸ ਪ੍ਰੀਵੈਂਟਿਵ ਚੈੱਕਅਪਸ ਤੇ ਫਿਟਨੈਸ ਦੀ ਇੰਪੋਰਟੈਂਸ
1: ਬਿਲਕੁਲ ਮੈਨੂੰ ਸੁਰਿੰਦਰ ਸਿੰਘ ਜੀ ਦੀ ਇੱਕ ਗੱਲ ਬਹੁਤ ਚੰਗੀ ਲੱਗੀ ਐਕਟਿਵ ਰਹਿਣਾ ਕਿਸੇ ਏਜ ਨਾਲ ਲਿੰਕ ਨਹੀਂ ਹੁੰਦਾ ਬਸ ਆਦਤ ਬਣਾਉਣੀ ਪੈਂਦੀ ਆ
0: ਤੇ ਅੱਜ ਸ਼ੋਅ ਖਤਮ ਕਰਨ ਤੋਂ ਪਹਿਲਾਂ ਅਸੀਂ ਇੱਕ ਛੋਟਾ ਚੈਲੰਜ ਦੇਣਾ ਚਾਹੁੰਦੇ ਹਾਂ ਕਿ ਇਸ ਹਫ਼ਤੇ ਸਿਰਫ ਇੱਕ ਹੈਲਥੀ ਚੇਂਜ ਕਰੋ ਲਿਫਟ ਦੀ ਜਗ੍ਹਾ ਸਟੇਅਰਸ 20 ਮਿੰਟ ਵਾਕ ਥੋੜ੍ਹਾ ਜਿਹਾ ਹੋਰ ਪਾਣੀ ਪੀਓ ਜਾਂ ਇੱਕ ਐਕਸਟਰਾ ਹੋਮ ਕੁਕਡ ਮੀਲ
1: ਬਿਲਕੁਲ ਛੋਟੀਆਂ ਚੇਂਜਸ ਹੀ ਵੱਡੀਆਂ ਕੀ ਕਹਿੰਦੇ ਚੇਂਜਸ ਲੈ ਕੇ ਆਉਂਦੀਆਂ ਨੇ ਨਾਲੇ ਅੱਜ ਦੇ ਮੈਸੇਜ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ